ਕਿਨੀ ਤਿਆਰ ਕਿੱਥੇ ਚੱਲੀ ਘਰ ਤੋਂ ਬਾਹਰ ਤੈਨੂੰ ਕੀਦਾ ਇੰਤਜ਼ਾਰ ਬੇਬੀ ਗਰਲ ਬੇਬੀ ਗਰਲ।

ਹੁਣ ਤੇਰਾ ਮੈਨੂੰ ਮੋਹ ਨਹੀਂ ਆਉਂਦਾ, ਤੈਨੂੰ ਵੀ ਪਤਾ ਕਿਉਂ ਨਹੀਂ ਆਉਂਦਾ। ਪਾਗਲ ਕਮਲੀ ਝੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ।